0: ਗਏ ਮੌਸਮ ਖਤੇ ਹੋ ਕਹਿੰਦਾ ਗਰਮੀ ਦੇ ਸਾਥੋਂ ਪਕੀਲੀ ਕੀ
1: ਬਾਈ ਬਸ ਮੁੰਗਮ ਟਿਕ ਟਾਕ ਯੂ
0: ਹਾਂ ਮਾਸ਼ਾਅੱਲਾ ਔਰ ਰੇਡੀਓ ਬਣੇ ਪ੍ਰੋਗਰਾਮ ਔਰ ਸਹੀ ਸਫਾ ਆਵਾਜ਼ ਦਰਜੀ ਕਹਿਣਾ
1: ਆਓ ਜੀ ਬਾਈ ਪਾ ਮਰਦਾਨ ਰੇਡੀਓ ਮਾਨੇ ਔਰ ਖੁਲੇ ਸਫਾ ਰਾਜੀ
0: ਮਾਸ਼ਾਅੱਲਾ ਮਾਸ਼ਾਅੱਲਾ ਜ਼ਖ ਦੇ ਖਾਂ ਜਿਸਤਾ ਸੋ ਮਰਦਾਨ ਰੇਡੀਓ ਬੰਦੇ ਖੁਲੇ ਔਰ ਮਜ਼ਾਰ ਆਵਾਜ਼ ਦਰਜੀ ਸਿੱਧੇ ਰੌੜੀ ਪ੍ਰੋਗਰਾਮ ਦਾ ਸ਼ਬਦ ਸ਼ਾਮਿਲ ਹੈ ਵੀ
1: ਬਾਈ ਬਜ਼ੋ ਬਰੇਸ਼ ਮਾਹਰ ਬਲ ਸਪਰੇ ਔਰ ਇਸ਼ਮਾ ਕਰੇ ਕਰਿੰ ਪੇ ਆਮ ਵਰਕਮ
0: ਬਿਲਕੁਲ ਵਰਕਮ
1: استعمال استعمال
0: ډېره زیات مرنه زما خور د کال کول خوشاله اوسه وعلیکم السلام ورحمۃ اللہ وبرکاتہ ہم گلشن افغان اور خلا ترو سلامون دی

ਅੱਜ ਦੱਸਾਂ ਤਾਂ ਅਸੀਂ ਬਿਲਕੁਲ ਕਾਲ ਕਵਲ ਹੈ ਸੋ ਦੇਮੁਰਾ ਦੇ ਸਟੂਡੀਓ ਨੰਬਰ ਚ ਦਾ ਦਾ ਜਾਂ ਸਾਰਾ ਨੋਟ ਕੋ ਤਾਂ ਸੋ ਅਕਸਰ ਮਾਤਾ ਮਲਗਰੀ ਦਾ ਗਿਲਾ ਕਈ ਵਈ ਤਾਂ ਉਸਦਾ ਨੰਬਰ ਦੇ ਜ਼ਰਦਰ ਹੋਏ ਬਹਰਾਲ ਤਾਂ ਸੋ ਮੋਬਾਈਲ ਰਵਾਖ ਲੋ ਦੇਮੁਰਾ ਨੰਬਰ ਚ ਕਮ ਤਾਂ ਸੋ ਮੁਰ ਸਾ ਕਾਲ ਕਹੋ ਔ ਦੇ ਮੁਰ ਆਵਾਜ਼ ਚ ਤਾਂ ਸੋ ਖਪਲ ਆਵਾਜ਼ ਸ਼ਾਮਿਲ ਹੋ ਨੋ ਚ ਤਾਂ ਸੋ ਮੁਰ ਸਾ ਕਾਲ ਕਹੋ ਦੇ ਅਗਰ ਦੇ ਪਾਰਾ ਨੰਬਰ ਦਾ 0963 511488 دغه دوستانو تاسو په دې نمبر باندې مشتا کال کولای سو یی مش په اواز سی خپل اواز شاملولای سو په خپل اواز سی خپل ګران دا خپل یارانو دوستانو ته خپل خپلوانو ته رشتہ دارانو ته تاسو په خپل آواز سره پیغام ورکولای سو سلام ورکولای سو دغه سه که تاسو خپل احساسات جذبات خیالات موږ سره شاملو نو موږ ته میسج کولای سو میسج لپاره دوستانو نمبر ورکو 0300 90 98 521 په دې نمبر تاسو صرف او صرف میسج کولای سو نو جی دوستانو دے تاسو دے میسج پہ انتظار بھائی اور دے تاسو لائیو کال پہ انتظار بھائی.

ਹਾਂਜੀ ਬਿਲਕੁਲ ਮੈਸੇਜ ਕਿਹੜਾ ਦੇ ਕਰਾਂ ਨਾ ਨਾ ਬਿਲਕੁਲ ਇਸ਼ਮਾ ਇੱਕ ਨੀ ਡ੍ਰੋਪ ਚੁਕਮ ਦੇ ਪਰਸਤਾਨਾ ਕਰੇ ਨਾ ਬਿਲਕੁਲ ਲਗਾ ਚੁਕਮ ਦੇ ਚਮਾ ਮਨੀ ਦਾਨੀ ਵੀ ਦਾਗੋ ਨਾ ਵੀ ਸਪੈਸ਼ਲੀ ਦਾਨੀ ਕੇ ਚੁਕਮ ਦੇ ਡਿਸ ਯਾਦ ਮਤਲਬ ਚਾਰ ਕੇ ਵੀ ਨੌ ਤੋਂ ਸੇ ਬਿਲਕੁਲ ਬਨੇ ਵਾਲੇ ਕੇ ਨੋ ਇਨਸ਼ਾਅੱਲਾ ਦਾਨੀ ਮਾ ਬਿਲਕੁਲ ਉਹ ਹਨ ਨਵੀ ਨੇ ਨਾ ਦਿਆ ਦ ਟਾਂਗ ਨੇ ਮੈਸੇਜ ਕਰੇ ਦੇ ਡੇਰਾ ਜੀ ਤੋਂ ਮਨਾ ਨਾ ਦਿਆ ਜੇ ਪ੍ਰੋਗਰਾਮ ਕੀ ਦੇ ਮੈਸੇਜ ਹੋ ਕੋ ਦੇਨ ਲਵਾ ਮੈਸੇਜ ਕਰੇ ਦੇ ਮਾਮੋ ਵਿੱਚ ਹੀ ਫਸਟ ਟਾਈਮ ਇਸ਼ਮਾ ਪ੍ਰੋਗਰਾਮ ਕੇ ਮੈਸੇਜ ਦਰ ਤੱਕ ਵੋ ਜ਼ੀਨਤ ਰਹਿਮਤ ਬਾਦ ਦਾ ਮੈਸੇਜ ਕਰੇ ਡੇਰ ਅਜ਼ੀਤ ਮਨਨਾ ਇਸ਼ਮਾ ਪ੍ਰੋਗਰਾਮ ਕੇ ਦਰ ਤੋ ਵੈਲਕਮ ਔਰ ਹਰ ਕਲੀ ਵੀ ਫਸਟ ਟਾਈਮ ਦੇ ਪ੍ਰੋਗਰਾਮ ਕੇ ਮੈਸੇਜ ਬੁੱਕ ਯੋ ਜਹਾਨ ਮਨਨਾ ਔਰ ਮੈਸੇਜ ਜ਼ਿਆਦ ਕਰੀ ਦੀ ਖੁਸਰ ਯੂ ਮੈਸੇਜ ਮਿਲਾਉ ਜ਼ਕੇ ਟਾਈਮ ਰਸ ਰਕਮ ਦੇ ਵਈ ਕਨਾ ਚੇ ਹਾਂਜੀ ਟਾਈਮ ਚੁਕਮ ਦੇ ਰਸਰਕਮ ਦੇ ਮੌਲਾਨਾ ਅਬਦੁਲ ਹਲਿਕ ਸੇ ਮੈਸੇਜ ਕਰੇ ਦੇ ਵੈਸੇ ਮੌਲਾਨਾ ਅਬਦੁਲ ਹਲਿਕ ਸੇ ਕਰ ਰਿਹਾ ਨਵਾਜ਼ ਹੋ ਕੇ ਦੀ ਮੰਗਲ ਮਿਲੇ ਕੀ ਹਾਈਬਰ ਪਲਜ਼ੀ ਕੀ ਦੁਕਾਨ ਨੰਬਰ 4 ਕੀ ਮੋਸਰ ਦੇਸ਼ ਮਾ ਟੋਲ ਪ੍ਰੋਡਕਟ ਮਿਲੇ ਵੀ ਜੀ ਔਰ ਵੈਸੇ ਜ਼ਬਰਦਸਤ ਮੌਸਮ ਦੇ ਡੇਰ ਅਜ਼ੀ ਤੋ ਮਨਨਾ ਮੌਲਾਨਾ ਸੇ ਵੀ ਯੋ ਜਹਾਨ ਮਨਨਾ ਬਿਲਕੁਲ ਮੌਲਾਨਾ ਸੇ ਸਰਾ ਮਤਲਬ ਦੁਕਾਨ ਨੰਬਰ 4 ਕੀ ਨੀ ਹਾਈਬਰ ਪਲਜ਼ੀ ਕੀ ਇਸ ਮਾ ਟੋਲ ਪ੍ਰੋਡਕਟ ਮਿਲੇ ਵੀ ਜੀ ਕਲਾ ਹਾਂ ਮਤਲਬ ਦਾ ਸੇ ਸਹੀ ਨਾ ਮੌਲਾਨਾ ਸੇ ਸਰਾ ਸਟਾਫ ਜ਼ਰੂਰ ਹੋਏ ਔਰ ਯੂ ਆਪੇ ਲਛਾ ਚੁਕਮ ਦੇ ਜ਼ਰੂਰ ਬਣਾ ਚੇਸ਼ਾ ਦੇਨ ਵਿੱਚ ਤਾਰਿਕ ਬਾਈ ਸ਼ੋ ਦੇ ਔਰੋਂ ਇਟਸ ਮੀ ਗੁਲੋਨੀ ਡੇਰਾ ਜੀ ਤੋਂ ਮਨਨਾ ਗੁਲੋਨੀ ਲੋਹੀਆ ਖਾਸ ਸੀ ਮੈਸੇਜ ਕਵਲੇ ਵੈਸੇ ਇਸਲਾਮ ਬਾਈ ਸਰੰਗੇ ਜ਼ਿਕਰਾ ਹਟਕ ਔਲੀਨਾ ਹਟਕ ਕਰਕਨਾ ਵੈਸੇ ਇਸਲਾਮ ਮੇ ਵਰਕ ਨਾ ਦਿਆ ਔਰ ਰਾਬਿਆ ਥਾ ਔਰ ਰੋਸ਼ੀ ਹਾਂ ਥਾ ਡੇਰਾ ਜੀ ਤੋਂ ਮਨਨਾ ਇਕਰਾ ਹਟਕ ਔਰ ਤੋ ਤਮਾ ਖਿਆਲ ਗਿਫਟ ਕੀ ਹੋ ਚੁਕੇ ਮਿਲਾ ਸ਼ੋ ਬਾਈ ਦੇ ਇਸ਼ਮਾ ਤਰਫ ਨਾ ਔਰ ਵੈਸੇ ਇਸ਼ਮਾ ਪ੍ਰੋਡਕਟ ਅਵੇਲੇਬਲ ਦੀ ਹਾਸ਼ਿਮ ಬೇಕರಿ ಚುಕಾರ ಕರಕ್ಕೆ ಸಹಿತ ಡೇರಜಿಯತ ಮನನ ಚಾ ಮೆಸೇಜ್ ಕಡೆ ಸೈಲೆಂಟ್ ಹಟಕ್ ಮೆಸೇಜ್ ಕಡೆ ಡೇರಜಿಯತ ಮನನ ಥ್ಯಾಂಕ್ ಯು ಯೋ ಜಹಾನ್ ಮನನ ದಿನ ಲವಾ ವಿಚ್ ಫಾತ್ಮಾ ಕರಕ್ನ ಬಾಯಿ ದಿಲ್ರುಬಾ ಔರ್ ದಿನ ಲವಾ ಅನ್ಮೋಲ್ ತಾ ಟೋಲ್ ಅದ ಜುಗುಮ್ ಸಲಾಮ್ ಬಿಲಿದಿ ವಾಲೇಕುಮ್ ಸಲಾಮ್ ಡೇರಜಿಯತ ಮನನ ಟೈಮ್ ದೇ ರಸರ ಖತಮ್ ಶೋ ದ ಟೂಲ ಡೇಸ್ ಯತ ಮನನ ಇನ್ಶಾಲ್ಲಾ ನೆಕ್ಸ್ಟ್ ಪ್ರೋಗ್ರಾಮ್ ಕಿ ಇಶ್ಮಾ ಕಾಸ್ಮೆಟಿಕ್ ಪ್ರೋಗ್ರಾಮ್ ಕಿ ಉದರ ಸರಯೂ ಜುಲ್ಬಿಯಾ ಮುಲಾಕಾತ್ ಕೀಜಿ ಇಶ್ಮಾ ಪ್ರಾಡಕ್ಟ್ ಜರೂರ್ ಸಿಮಾಲ್ ಕಿ ಟಿಕ್ಷಾ ಸುಮರಾ ಪ್ರಾಡಕ್ಟ್ ಕಿ ಸಿಮಾಲ್ ಕಿ ರಿಸಲ್ಟ್ ಡಕ್ ಪ್ರಾಡಕ್ಟ್ ಸಿ ಔರ್ ಸೋ ಚುಕಮ್ ದೇ ಸ್ಪೆಷಲಿ ತೋ ಸಯ್ಯದ ಓಂ ದ ಇಶ್ಮಾ ಹರ್ಬಲಾಯಲ್ ಚುಂಕಿ ಮತಲಬ ಡ್ರಾ ಚುಕಮ್ ದೇ ರೌನಾ ದು ನಜ್ದೀದ್ ಹೋ ನೋ ಅಗೇ ಮನೆ ಚುಕಮ್ ಆಫರ್ ಲಗೆ ದಲ ಆಗಾ ಹೋ ಲಕಾ ತಕ್ರೀಬನ್ ಖತಮ್ ಶೋ ಆಯ್ ಹೋ ಮಾಶಾ ಅಲ್ಲಾ ಕರೀ ಸಿಬ್ ಶೋ ಮೌಲಾನಾ ಸಿಬ್ ಶೋ ಹಮೀದ್ ಖಾನ್ ಶೋ ಆಗಾ ಬಿಯೇ ಚಿ ಮುಸ್ರಮೇ ದ ಆಫರ್ ಚುಕಮ್ ದೇ ಅಗೇ ಪರೇ ಮೌಜೂದ ವಿಚ ಸುಪರ ಸਬੂ ದಾ ಡ್ರಾ ನ ਵੀ ਟਿਕਸ਼ਾ ನೋ ਦਿನ ਜ਼ਰੂਰ ਫਾਇਦਾ ਹੋ ਖਲੇ ਹਰ ਪ੍ਰੋਡਕਟ ਬਨੇ ਦ ਕੰਪਨੀ ਹੈਲਪਲਾਈਨ ਨੰਬਰ ਮੌਜੂਦ ਹੈ ਬਨੇ ਕਾਲ ਜ਼ਰੂਰ ਕਰੀ 0342 311 22 92 ਨੰਬਰ ਬਨੇ ਚਿਚਰ ਤੱਕ ਨ ਮਿਲਾ ਵੀ ਜੀ ਨੈਕਸਟ ਪ੍ਰੋਗਰਾਮ ਕੀ ਉਦਰ ਸਕੀ ਜ਼ਿਲ ਬੈਮ ਲਗਾ ਤਰੇ ਪਰੇ ਦੌਲ ਵੇਲਾ ਪਵਾ